पर ਇਹ ਤੁਹਾ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਤੇ ਮੈਂ ਸ਼ਸ਼ੀ ਹਾਜ਼ਰ ਹੋਈ ਉਹ ਕਾਰਜਕ੍ਰਮ ਲੈ ਕਰੀ ਮਾਤੀ ਦੀ ਮਹਿਕ ਤਸ਼ੂ ਤੁਮ ਕਰ ਦਿਨ ਆਪਣੇ ਕਾਰਜਕ੍ਰਮ ਦੀ ਸ਼ੁਰੂਆਤ ਇਸ ਪਿਆਰੇ ਦੇ ਗੀਤ ਦੇ ਕਰਨੇ ਤਾਂ ਤੁਹਾ ਸਾਰੇ ਇੰਨੇ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ।

ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਆਸ਼ੋਤਾਂ ਤੁਹਾਂ ਸਾਰੇ ਇਸ ਵਕਤ ਕਾਰਜਕ੍ਰਮ ਸੁਣਾ ਦੇਣ ਆਪਣੀ ਹੋਸਟ ਐਂਡ ਦੋਸਤ ਸ਼ਸ਼ੀ ਕਰਨਾ ਤੁਹਾਂ ਸਾਰੇ ਸੁਣਾ ਦੇਣ ਆਪਣਾ ਮਾਟੀ ਦੀ ਮਹਿਕ ਕਾਰਜਕ੍ਰਮ ਤਸ਼ੋਤਾਂ ਫਿਰ ਤਿਹਾਂ ਤੁਸੀਂ ਲੈ ਚੱਲਦੇ ਨਿੱਕ ਗੀਤ ਸੰਗੀਤ ਦੀ ਤਰਫ ਤੁਹਾਂ ਵੀ ਸੁਣਾ ਕਰੇ ਨਹੀਂ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ।

ਤਾਂ ਸ਼ਰੋਤਾਵਾਂ ਤੁਹਾਂ ਸਾਰਿਆਂ ਹੀ ਸੁਣਿਆ ਇਹ ਪਿਆਰਾ ਦੇ ਆ ਗੀਤ। ਤਾਂ ਸ਼ਰੋਤਾਵਾਂ ਫਿਰ ਤੇ ਆਪਣੇ ਕਾਰਜਕ੍ਰਮ ਚ ਅੱਗੇ ਵੜਨਾ ਹੈ ਕਨੇ ਜਿਹੜਾ ਕਾਰਜਕ੍ਰਮ ਦਾ ਸਫ਼ਰ ਹੈ ਸੈ ਫਿਰ ਤੇ ਆਹ ਅੱਗੇ ਵੜਾਉਣਾ ਹੈ। ਫਿਰ ਤੇ ਸੁਣਦੇ ਨਿੱਕ ਪਿਆਰਾ ਦੇ ਆ ਗੀਤ ਤਾਂ ਤੁਹਾਂ ਸਾਰੇ ਵੀ ਸੁਣਾ ਕਨੇ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ।